0: हेलो हेलो,
1: हेलो गुड आफ्टरनून मैडम
0: गुड आफ्टरनून। तरह नोक चरी मिंग लाइफ हम हाई बी
1: मैडम मैं इरो मजा मुखा कह देगी जिन जा सको नी मैडम को थिंग मजा बा मुखा हना नुवाई जे मैडम
0: एकोइसु इबेम जागा अमोहा नवारी साबा फंग जाबा दुके मतिक नुंगाई जे को नसी की थरम दा सरक या बिरकपा फोंगदोक पियो करी करम बुआ फम
1: मैडम हुजी अपगी कोई रेडियो के कॉलर इमानबी रोमावती ही हसांग फगले है बजे मैडम जाम न नुवाई जे मतिंग मग पांग मग ngam ja ru da ka su ma na a na du ki ba ma tang du da ku ji yam ne nuai ja ki te ba me da
0: hoi hoi
1: a du ga ma si no ho na na me da ro ma ga ti ta ji yam ne nuai ja ha ba wa ha ji ha ja ni da ta ja ku ni da du ga am ka na te ta ba ji nu chang ba wa na ta da bu wi ti u me da ro ma ba ti an ha ja
0: hoi hoi
1: ta ta ja ku ni me da
0: yam nuai ja i bem ja ko akas ba ni fal gi लिस्नर मैम सिंह से फैमिली खतनीको इमुंग वखलों थम्बीरकान पुनमु अवाना तारगसु सरुक यामिनबको मौंग से उरगाई नुंगाई रोमावती हक्चांगसु हेन हेन फगटपको नुंगाइब हानगी नुंगाइब पुंसिदुदा हंजलगा पुंसि नुंसांगबा पुंसि अमदा पुन्ना हिंगमिनगिसि हाइबो वाफमदुनि याम नुंगाइजे बेमसा अतोप करिकरम वाफम फोंदुक पिनिंग मलेरि
1: मेरा मकुगी हा
0: ฟังได้คุยเรื่องกุหลาบกับน้องเลติสทำมือว่าทำเรื่องนี้ดามอะคุยว่ากันได้อะโมฮันอะคุยฟอนกับว่าอีเจ้าตายชนะไปที่พังงารุดเลยนะทั้งเจ้าเราไม่ได้ดามดูน้องพังงาคุยยามนะคุยหายใจเลยคุยฮะคุณชิดได้เนี่ยทำมาหนิงเจ้าบุตรหนิงบุตรทุ่งบุกีปันดมดูพังบุกีฮาราอุมาฮาราอุยนะคุยยังไม่ได้เฮ้ยเฮ้ยคุยกีทารุมเสียโมฮัลก์ปันกีดวงไอ้บุฟงดกเปียกปมยามเสกอ ทำเจริบากาสปานิมฟานะทำเจริบะทอรุมซีแกอดีอะดุกิมะติกมะยามดะไฮตาเรนัมดัมซิกินุปิโยบิซิงนาแกอดีมะติกฮาราวนะปามนะลอรีไฮบะมะคุดัมดุนิงะซีพงดกปิรักปะดะกอลเลอร์ซิงนะอะคุยซูตาบะดะพังบะดะพาวซะบะซิกออะดุกิมะติกนุงไอเจอิเบมซายามนุงไอเจทอรุมซะรุกยาบิรักปะกอ
1: ออฮะซีรีมะทังกิกอลเลอร์ดะซาสปิเจกิมะดัม
0: ยามนุงไอเจอิเบมซามะคาตาบะทอรุมซิงดะมะฮะนะเทงนะกิซี
1: ฮะฮอยมะดะฮอยๆ